0: ਯਤਨ ਰੱਖੇ ਕਿ ਆਪਣਾ ਵੀ ਸਿੱਖਾਂ।
1: ਹਾਂਜੀ, ਇੱਕ ਇੱਕ ਦੋ ਲੁੜਾ ਮੇਰੇ ਕੋਲ ਆਇਆ, ਉਹਨਾਂ ਨੇ ਸਿੱਖਿਆ ਵੀ ਆਦੋ ਡੈਡ ਕਸਮ ਸਿੱਖਿਆ ਵੀ ਆਇਆ, ਤੇ ਇਸ ਵਕਤ ਵੀ ਕਿਤੇ ਬੜੇ ਕੰਮ ਪਰ ਚਲੀ ਗਿਆ, ਤੇ ਲਗਾ ਯੂ ਮੈਨੂੰ ਕਿ ਵੀ ਇੱਕ ਦੋ ਆਤਾ ਸਰਦੀਆਂ ਕਾ ਮੌਸਮ ਕੇ ਵਿੱਚ ਪੂਰਾ ਟ੍ਰੇਨ ਹੋ ਜਾਏ।
0: ਅੱਛਾ
1: ਜੀ ਜੀ ਜੀ,
0: ਤੇ ਦੇਖੋ ਜਨਾ ਫਰੀਦ ਸਾਹਿਬ, ਅਗਰ ਇਨਸਾਨ ਦਾ 12 ਮਹੀਨੇ ਕੰਮ ਮਿਲ ਜਾਵੇ ਔਰ ਇੱਜ਼ਤ ਵਾਲੋ ਕੰਮ, ਹੁਨਰ ਵਾਲੋ ਕੰਮ, ਤੋ ਇਸ ਤਰਫ ਇਨਸਾਨ ਦਾ ਰੰਗ ਬਣੋ ਚਾਹੀਏ।
1: ਬੇਸ਼ੱਕ ਜੀ, ਹੁਣ ਤੇ ਇਹ ਚੀਜ਼ ਕਹੋਗੋ ਆਪਣਾ ਸਾਥੀਆਂ ਨਾ ਨੌਜਵਾਨਾਂ ਨਾ
0: ਜੀ,
1: ਕਿ ਯੋ ਇੱਕ ਬਹੁਤ ਅੱਛੋ ਕੰਮ ਹੈ, ਅੱਛੋ ਕੰਮ। ਇਸਕੇ ਵਿੱਚ ਮੈਂ ਪਹਿਲਾਂ ਤੇ ਵੀ ਕਹਿ ਛੁੜਿਓ ਕਿ ਜਿਸਕੋ ਟਾਈਮ ਕੋਈ ਵੀ ਨਹੀਂ, ਜਿਸ ਵਕਤ ਮਰਜ਼ੀ ਉਸ ਵਕਤ ਨਾਲ ਬੈਸੋ
0: ਜੀ,
1: ਰੁਪਈਆ ਦਾ ਸਤਾਰਾ ਚੜ੍ਹਦਾ ਚੱਲ,
0: ਕੋਈ ਮਹਤਾਦਗੀ ਨਹੀਂ,
1: ਕੋਈ ਮਹਤਾਦਗੀ ਨਹੀਂ
0: ਜੀ।
1: ਅਗਰ ਤੁਮ ਨਾ ਬਾਰਿਸ਼ ਹੋ ਮਜ਼ਦੂਰੀ ਨਹੀਂ ਮਿਲ ਸਕ, ਤੇ ਯੂ ਕਸਬ ਅਗਰ ਥਾਰਾ ਆਤਮਾ ਵਾਗੋ, ਤੇ ਵਾ ਕੰਮ ਕੀ ਦਿਹਾੜੀ ਚੱਲੇ ਲੱਗੀ
0: ਜੀ,
1: ਗਰਮੀ ਹੈ ਤਾਰੀ ਕੰਮ ਕੀ ਤਿਆੜੀ ਚੱਲਣ ਲੱਗੀ, ਰਾਤ ਤਮ ਨਾ ਐਕਸਟਰਾ ਕੋਈ ਕੰਮ ਕਰੇਗਾ, ਪਾਵਰ ਬੱਤੀ ਲਾ ਲਿਓ, ਕੰਮ ਕੋ ਘੰਟੋ ਕਰ ਲਿਓ, ਥਾਰੋ ਰੁਪਈਓ ਸੋ ਖਾਓ, ਜ਼ਾਇਆ ਨਹੀਂ ਜਨਾ
0: ਜੀ। ਤੇ ਸਭ ਜਿਹੜਾ ਤੁਮ ਨੇ ਕੰਮ ਸਿੱਖਿਓ, ਤੁਮ ਨੇ ਕਿਹਾ ਤੁਮ ਨੇ ਆਪਣਾ ਵਾਲਦ ਸਾਹਿਬ ਤੇ ਸਿੱਖਿਓ ਹੈ, ਇਸ ਤੋਂ ਇਲਾਵਾ ਵੀ ਤੁਮ ਕਿਸੇ ਉਸਤਾਦ ਕੋਲ ਗਿਆ ਕਿ ਨਹੀਂ, ਵਾਲਦ ਸਾਹਿਬ ਨੇ ਜਿਹੜਾ ਸਿਖਾਇਆ ਉਹ ਕਾਫੀ ਥੋ?
1: ਨਾ, ਵਾਲਦ ਸਾਹਿਬ ਕੋਲ ਸਿੱਖਿਓ, ਮੈਂ ਤਾਂ ਹੋਰ ਕਿਸੇ ਕੋਲ ਨਹੀਂ ਗਿਓ ਜਨਾ।
0: ਤੁਮ ਨੇ ਕੁਝ ਇਸ ਤੋਂ ਬਾਅਦ ਕਰਨ ਦੀ ਜ਼ਰੂਰਤ ਪਈ ਆਪਣੀ ਤਰਫੋਂ ਕੋਈ ਚੀਜ਼ ਤਬਦੀਲ ਕਰਨ ਕੀ?
1: ਇਸ ਨਾ ਬਾਦੋ ਕਰਨ ਕੀ ਮੈਨਾਂ ਜ਼ਰੂਰਤ ਨਹੀਂ ਪਈ ਇਸਕੇ ਵਿੱਚ ਮੈਂ, ਤਾਂ ਇੱਕ ਚੀਜ਼ ਮੈਂ ਦੇਖੀ ਹੈ ਕਿ ਇੱਕ ਮੇਰਾ ਖਿਆਲ ਮੈਂ ਇਹ ਚੀਜ਼ ਹੈ ਕਿ ਬਾਬਾ ਸਾਹਿਬ ਅੱਲਾ ਪਾਕ ਉਹਨਾਂ ਨਾਲ ਜਨ ਨਸੀਬ ਕਰੇ, ਇੱਕ ਦੋ ਚਾਦਰ ਲੈ ਗਈ, ਤਾਂ ਉਹਨਾਂ ਨਾਲ ਵੀ ਬੜੀ ਸੋਹਣੀ ਲੱਗੀ, ਬੜੀ ਪਿਆਰੀ ਲੱਗੀ, ਤੇ ਉਹਨਾਂ ਨੇ ਮੈਨੂੰ ਇਹ ਚੀਜ਼ ਕਿ ਉੱਥੋਂ ਕਿ ਇਸ ਕਿਸਮ ਕਾ ਪੱਲਾ ਘਾਲ ਕੇ ਆਣੀ ਹੈ, ਤਾਂ ਉਹ ਦੂਜੀ ਚਾਦਰ ਕੇ ਵਿੱਚ ਮੈਂ ਸੇਮ ਜਿਹੜਾ ਵੀ ਫਰਮਾਇਆ ਥਾ, ਤਾਂ ਉਨਕਾ ਰੂਹ ਕੇ ਮੁਤਾਬਿਕ ਵੀ ਪੱਲਾ ਘਾਲ ਕੇ ਚਲੂੰ ਥੋ
0: ਜੀ।
1: ਤੇ ਉਹਨਾਂ ਨੇ ਮੈਨੂੰ ਇੱਕ ਦੋ ਵਾਰ ਜੰਮੂ ਵੀ ਕਿਹਾ, ਏਤ ਵੀ ਕਿਹਾ ਕਿ ਤੂੰ ਮੁਝ ਸੋਹਣੀ ਚਾਦਰ ਬਣਾਇਆ, ਤੇ ਤੇਰਾ ਜਿਹੜਾ ਕਸਬ ਹੈ ਤੇ ਜੋ ਇਨਸ਼ਾਲਾ ਅੱਗੇ ਚੱਲਾਗੋ
0: ਜੀ।
1: ਤੇ ਉਹਨਾਂ ਕੋ ਕਿਉਂ ਥੋ, ਤੇ ਫਿਰ ਬਾਰੀ ਤਾਲਾ ਕੋ ਕਬੂਲ ਕਰਿਆ ਥੋ
0: ਜੀ,
1: ਤੇ ਮਿਹਨਤ ਤੂੰ ਕਰਤੋ ਰਿਹਾ, ਤੇ ਬੇਸ਼ੱਕ ਮੈਨੂੰ ਵੀ ਚੀਜ਼ ਜਿਹੜੀ ਹੈ ਵੀ ਮੇਰਾ ਸਾਥ ਦੇਣ ਲੱਗੀ, ਇਸ ਮੈਂ ਕੋਈ ਸ਼ੱਕ ਹੀ ਨਹੀਂ
0: ਜੀ। ਜਿਹੜੀ ਤੁਮ ਕੰਮ ਕਰੇ ਲਗਾ
1: ਜੀ,
0: ਖੈਰ ਤੁਮ ਇਸ ਬਾਰੇ ਮੈਂ ਖਾਸੀ ਗੱਲ ਦੱਸ ਛੁੜੀ, ਮੁਤਮਈਨ ਹੈ ਤੁਮ ਇਸ ਤੇ?
1: ਬਹੁਤ ਮੁਤਮਈਨ।
0: ਅੱਛਾ,
1: ਬਹੁਤ ਮੁਤਮਈਨ, ਬਹੁਤ ਬਹੁਤ ਬਰਕਤ ਹੈ ਇਸ ਪੈਸਾ ਮਾ,
0: ਠੀਕ,
1: ਬਹੁਤ ਬਰਕਤ ਹੈ।
0: ਹਾਲਾਂਕਿ ਕਈ ਲੋਕ ਜਿਹੜਾ ਹੈ ਨਾ, ਵੀ ਆਪਣਾ ਅਬਾਈ ਜਿਹੜਾ ਕਸਬ ਹੈ, ਜਦ ਆਪ ਡਗਰ ਪਾਰੂ ਚਾਰਾ ਥਾ, ਉਸ ਤੇ ਵੀ ਦੱਸ ਕਿਆ, ਜ਼ਿੰਮੇਦਾਰੀ ਕਰਾ ਥਾ, ਉਸ ਤੇ ਵੀ ਦੱਸੇ, ਜਦੋਂ ਬਾਪ ਦਾਦੋ ਕੰਮ ਕਾਰ ਕਰਾ ਥਾ, ਉਸ ਤੇ ਦੁਰਾਡੇ ਦੱਸੇ, ਔਰ ਸ਼ਰਮਾਏ ਵੀ ਹੈ ਕਿ ਨਹੀਂ ਬਾਰੋ ਬਾਪ ਦਾਦਾ ਕੋਈ ਕਸਬ ਥੋ, ਲੇਕਿਨ ਤਬ ਕਹੇ ਕਿ ਨਹੀਂ ਬਾਪ ਕਰਾ ਥੋ, ਤੇ ਮੈਂ ਵੀ ਇਸ ਪਰ ਜੁੜੀ ਔਰ ਮੇਰੀ ਔਲਾਦ ਵੀ ਇਸ ਪਾਸੇ ਆਣੀ ਚਾਹੀਏ।
1: ਯੂਨਸ ਸਾਹਿਬ, ਕਿਸੇ ਵੀ ਕੰਮ ਮਾ ਖਸਾਰੋ ਨਹੀਂ,
0: ਠੀਕ,
1: ਕੰਮ ਮਾ ਖਸਾਰੋ ਤਾਂ ਵੈ ਕਿ ਕੰਮ ਆਹ ਤੇ ਰਹਿ ਜਾਏ।
0: ਅੱਛਾ,
1: ਫਿਰ ਆਮਨਾ ਸਮਝ ਆਏ ਕਿ ਸ਼ਾਇਦ ਇਸ ਕੰਮ ਮਾ ਆਮਨਾ ਕੋਈ ਫਾਇਦਾ ਨਹੀਂ ਥੋ,
0: ਠੀਕ,
1: ਤੇ ਯੂ ਤਾਂ ਛੁੱਟ ਗਿਓ ਆ
0: ਜੀ।
1: ਤੇ ਅਗਰ ਮਾਰਾ ਆਬਾਜ ਦਾ ਮਾਲ ਸਾਹਮੇ ਥਾ, ਡੰਗਰ ਸਾਹਮੇ, ਭੇਡ ਸਾਹਮੇ ਥਾ, ਤਾਂ ਉਸ ਮਾ ਕੋਈ ਖਸਾਰੋ ਨਹੀਂ
0: ਜੀ।
1: ਅੱਜ ਵੀ ਅਗਰ ਕੋਈ ਨੌਜਵਾਨਾਂ ਨੇ ਇਹ ਚੀਜ਼ ਕਹੋ ਕਿ ਅੱਜ ਵੀ ਅਗਰ ਤੁਮ ਜ਼ਿਆਦਾ ਭੇਡ ਨਹੀਂ ਰੱਖ ਸਕਦਾ, ਤੇ ਤਰੀ ਇੱਕ ਭੇਡ ਰੱਖੋ, ਅੱਛੀ ਸਾਮੋ,
0: ਠੀਕ,
1: ਅੱਛੀ ਨਸਲ ਕੀ ਰੱਖੋ, ਤੇ ਦੋ ਸਾਲ ਮਾ ਤੁਮ ਨਾ ਇਸਕੋ ਨਤੀਜੋ, ਦੋ ਸਾਲ ਤੇ ਪਹਿਲਾਂ ਪਹਿਲਾਂ ਨਤੀਜੋ ਆਏਗਾ ਕਿ ਤੁਮ ਅੱਗੇ ਤਰੀ ਭੇਡ ਤੇ ਬਜਾਏ ਤੁਮ ਨਾ 60 ਭੇਡ ਰੱਖਣ ਵਾਸਤੇ ਬਿਲਕੁਲ ਆਹ ਕਰਕੇ ਤਿਆਰ ਹੋ ਜਾਏਗਾ
0: ਜੀ।
1: ਕਿਸੇ ਵੀ ਕਾਰੋਬਾਰ ਮਾ ਘਾਟੋ ਨਹੀਂ, ਫਾਇਦਾ ਹੈ, ਲੇਕਿਨ ਕਾਰੋਬਾਰ ਨਾਲ ਤਰਜੀਹ ਲੈਣੀ ਹੈ, ਦਿਲ ਲਾ ਕੇ ਕੰਮ ਕਰਨਾ,
0: ਠੀਕ,
1: ਫਰਕ ਇਤਨਾ ਹੀ ਹੈ ਜਨਾਬ
0: ਜੀ। ਕੋਈ ਵੀ ਖਾਸ ਵੀ ਆਦਮੀ ਹੈ ਨਾ, ਤੇ ਉਸਕੀ ਹਰ ਇੱਕ ਮਹਿਫਲ ਮੈਂ ਇੱਜ਼ਤ ਮੈਂ,
1: ਬੇਸ਼ੱਕ
0: ਤੂੰ ਇੱਕ ਤਰਖਾਣੇ ਕੰਮ ਕਰੇ, ਕੋਈ ਹੋਰ ਸੁਧਾਰ ਕੰਮ ਕਰੇ, ਕੋਈ ਵੀ ਕੰਮ ਕਰੇ, ਤੇ ਹਰ ਮਹਿਫਲ ਮੈਂ ਉਸ ਆਦਮੀ ਨਾਲ ਇੱਜ਼ਤ ਹੀ ਦੇ ਲੋਕ ਤੇ ਹੋਰ ਸਜਾਏ ਜਾਏ ਕਿ ਨਹੀਂ ਜੀ, ਉਹ ਇਸ ਕਸਮ ਕੇ ਨਾਮ ਸਾ ਲੱਗੇ, ਤੇ ਖੈਰ ਤਾਂ ਵੀ ਅੱਲਾਹ ਤਾਲਾ ਨੇ ਇਹ ਹੈ ਕਿ ਇੱਜ਼ਤ ਦਿੱਤੀ ਵੀ ਹੈ। ਨੌਜਵਾਨ ਸਿੱਖਣਾ ਚਾਹੇ, ਕਿਤੋਂ ਵਕਤ ਲੱਗਾ ਇਹ ਕੰਮ ਸਿੱਖਣ ਦਾ?
1: ਇਹ ਬੜਾ ਆਸਾਨ ਕਸਬ ਹੈ
0: ਜੀ,
1: ਇਸਕੇ ਵਿੱਚ ਮੈਂ ਅਗਰ ਅੱਜ ਕੋਈ ਨੌਜਵਾਨ, ਅੱਜ ਕਾ ਨੌਜਵਾਨ ਬੜਾ ਹੁਸ਼ਿਆਰ ਹੈ,
0: ਠੀਕ,
1: ਨਾਲ ਨਾਲ ਅਵਸ਼ਾਰ ਵੀ ਹੈ, ਤੇ ਤਾਲੀਮ ਵੀ ਹੈ, ਜਿਹੜਾ ਤਾਲੀਮ ਯਾਫਤਾ ਨੌਜਵਾਨ ਹੈ, ਇਸ ਨਾਲ ਯੂ ਕਸਬ ਸਿੱਖਣਾ ਕੋਈ ਬੜੀ ਗੱਲ ਹੀ ਨਹੀਂ, ਇਸ ਨਾਲ ਕੋ ਦੋ ਤਰੇ ਮਹੀਨਿਆਂ ਕੇ ਵਿੱਚ ਮੈਂ ਯੂ ਚਾਦਰ ਬੁਣਨ ਲੱਗ ਜਾਗੋ, ਅਲਬਤਾ ਇਸ ਨਾਲ ਕੋਈ ਤਾਗਾਂ ਕੋ ਥੋੜੋ ਜਿਹੜੋ ਵਾਗੋ ਤਾਗਾਂ ਕੋ ਯੂ ਸਾਈਜ਼ ਜਿਹੜਾ ਬਣਾਉਣ ਨਾ, ਇਸ ਨਾਲ 6 ਮਹੀਨਾ ਤੂੰ,
0: ਅੱਛਾ ਠੀਕ,
1: 6 ਮਹੀਨਿਆਂ ਤੋਂ ਬਾਅਦ ਯੂ ਬਿਲਕੁਲ ਆਸਾਨੀ ਤਰੀਕਾ ਨਾਲ ਆਪਣੀ ਵਾਂਦੋਰੀ ਚਲਾਏਗਾ, ਇਸ ਮੈਂ ਕੋਈ ਸ਼ੱਕ ਨਹੀਂ ਜੀ।
0: ਜੀ ਜੀ ਜੀ,
1: ਬੇਸ਼ੱਕ
0: ਜੋ ਥਰਯੋ ਕਾਰਖਾਨੋ ਹੈ ਨਾ
1: ਜੀ, ਜੋ
0: ਤੁਹਾਨੂੰ ਲੱਕੜੀ ਦੀ ਗੱਲ ਕਹੀ, ਬੜਾ ਸੋਹਣਾ ਖੂਬਸੂਰਤ ਕਾਰਖਾਨੋ ਹੈ, ਜੋ ਕੌਣ ਬਣਾਏ?
1: ਯੂ ਜਨਾਬ, ਇੱਕ ਤਰਖਾਣ ਆਮ ਸਦਾ ਅਗਰ ਯੂ ਨੋ ਬਣਾਉਣਾ ਪਿਆ ਤਰਖਾਣ ਸਾਥ ਕਹਿ, ਤਾਂ ਉਸ ਨਾ ਆਮ ਆਮ ਤਰਖਾਣ ਨਾ ਇੰਗ ਅਦਰੋ ਐਡਵਾਂਸ ਹੈ, ਉਸ ਨਾ ਆਮ ਯੇ ਚੀਜ਼ ਦੱਸਾਂ ਕਿ ਤੂੰ ਇਤਨਾ ਯੂ ਸਾਈਜ਼ ਬੜਾ
0: ਜੀ,
1: ਇਤਨਾ ਇੰਚ ਪਰ ਤੁਮ ਨਾ ਤਿੰਨਾ ਲੱਕੜੀ टुकड़ी है और इतना है।